0: ਮਦਦ ਕਰਾਉਣ ਲੱਗਾ ਤਾਂ ਕਰੇਗਾ ਉਹਨਾਂ ਦੀ ਕਹਿਣਾ ਉਪਾਏ ਮੈਂ ਧਿਆਨ ਹੀ ਦੇਣਾ ਸਮਸਿਆ ਲੈਣਾ ਰੱਖਾ ਪਤਾ ਮੈਂ ਬਚਾ ਕੇ ਕਾਇਲ ਸਾਗ ਪਾਤ ਦਾਲ ਗੁੜੀਆਰਾ ਤਾਰਾ ਮੱਛੀ ਸ਼ਿਕਾਰ ਉਹ ਫਲ ਫੁੱਲ ਆਇਆ ਯੁਕਤ ਖਾਣਾ ਨਿਯਮਿਤ ਰੂਪ ਖਾਈ ਜੰਕ ਫੂਡ ਕਮ ਕਰੀ ਸੰਤੁਲਿਤ ਖਾਣਾ ਖਾਣਾ ਰੋਜੀ ਸਵਸਥ ਕਿਸ਼ੋਰੀ ਜੋ ਸਵਸਥ ਭਵਿਸ਼ਯ ਕਾ ਮਾਰਗ ਹੋ ਗੁਰਬਾਬਾ ਐਫਐਮ ਕਾ ਸਹਕਾਰੀ ਮਾ ਸਵਸਥ ਕਾਰਨੇ ਬੱਟਿਆ ਸੀ ਜਗਿਤ ਮਤਾਰੀ ਸਦਿਨ पहिलो औषधि हो सन्दैको एक घण्टाभित्र अधिकारी स्तर सुरु गरौँ छ महिनासम्म आमाको दुध मात्रै खुवाऊ स्वस्थ बच्चा उज्यालो भविष्य स्तनपान गराउ स्वास्थ्य बचाउ
1: ਹੋਣੀ